ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਦਾ ਧਰਮਸ਼ਾਲਾ ਕੇਂਦਰ 103.4 ਮੈਗਾਹਰਟਸ ਤੇ ਸੁਣ ਰਹੇ ਹੋ ਕਾਰਜਕ੍ਰਮ ਮਹਿਕ ਪੰਜਾਬੀ। ਕਾਰਜਕ੍ਰਮ ਦਾ ਅਗਲਾ ਪੰਜਾਬੀ ਗੀਤ ਤੁਹਾਨੂੰ ਸੁਣਾ ਰਹੇ ਨੇ ਕੁਲਵਿੰਦਰ ਢਿੱਲੋਂ ਦੀ ਆਵਾਜ਼ ਵਿੱਚ।

ਦਾ ਰਹਿਣ ਸਹਿਣ, ਖਾਣ ਪੀਣ, ਮੇਲਿਆਂ ਦੀ, ਤਿਉਹਾਰਾਂ ਦੀ ਬੜੀ ਛੈਲ ਝਲਕ ਜਿਹੜੀ ਅਸਾਂ ਸਭਨਾਂ 'ਚੋਂ ਦੇਖਣੇ 'ਚੋਂ ਮਿਲਦੀ ਹੈ। ਪਹਾੜਾਂ ਦਾ ਮੁਸ਼ਕਿਲ ਜੀਣ ਹੋਣੇ ਦੇ ਕੰਨੇ ਕੰਨੇ ਇੱਥੋਂ ਦੇ ਮਾਣੂਆਂ ਨੇ ਆਪਣੀ ਸੰਸਕ੍ਰਿਤੀ ਅਤੇ ਪਰੰਪਰਾਏ ਜੋ ਅੱਜ ਵੀ ਪੀੜ੍ਹੀ ਦਰ ਪੀੜ੍ਹੀ ਸੁਰੱਖਿਅਤ ਜਿਹੜਾ ਸੀ ਰੱਖਿਆ ਹੈ। ਅਸਲ ਦੀ ਹਿਮਾਚਲੀ ਦੀ ਸੰਸਕ੍ਰਿਤੀ ਦੀ ਖਾਸ ਜਿਹੜੀ ਵਿਸ਼ੇਸ਼ਤਾ ਹੈ ਸੇ ਇੱਥੋਂ ਦੇ ਮਾਣੂਆਂ ਦੀ ਸਾਦਗੀ, ਮਿਹਨਤ, ਇਮਾਨਦਾਰੀ ਅਤੇ ਮਹਿਮਾਨਾਂ ਦਾ ਆਦਰ ਖਾਤਰ ਜਿਹੜਾ ਸੀ ਕਰਨਾ ਹੈ। ਇੱਥੋਂ ਦੇ ਮਾਣੂ ਸੁਖੇ ਦੁੱਖੇ 'ਚ ਅੱਜ ਵੀ ਇੱਕ ਦੂਜੇ ਕੰਨੇ ਖੜੋਤੇ ਮਿਲਦੇ ਹਨ ਸਿੱਖਿਓ। ਅੱਜ ਵੀ ਸਹਿਯੋਗ ਅਤੇ ਆਪਸੀ ਭਾਈਚਾਰੇ ਦੀ ਭਾਵਨਾ ਜਿਹੜੀ ਸੀ ਮਾਣੂਆਂ 'ਚ ਦੇਖਣੇ 'ਚੋਂ ਮਿਲਦੀ ਹੈ। ਇੱਥੋਂ ਦੇ ਲੋਕ ਗੀਤ ਅਤੇ ਲੋਕ ਨ੍ਰਿੱਤਯ ਹਿਮਾਚਲ ਦੀ ਸੰਸਕ੍ਰਿਤੀ ਦਾ ਜਿਹੜਾ ਸੇ ਜ਼ਰੂਰੀ ਹਿੱਸਾ ਹਨ। ਅੱਜ ਵੀ ਵਿਆਹੀ ਕਾਰਜੇ 'ਚ, ਮੇਲਿਆਂ 'ਚ, ਤਿਉਹਾਰਾਂ ਅਤੇ ਕੋਈ ਵੀ ਦੂਜੇ ਖੁਸ਼ੀ ਦੇ ਮੌਕੇ ਹੋਣ ਜਿਵੇਂ ਕਿ ਜਨਮਦਿਨ ਵਗੈਰਾ, ਇਹਨਾਂ ਸਾਰੇ ਮੌਕਿਆਂ ਪਰ ਆਪਣੇ ਪਾਰੰਪਰਿਕ ਗੀਤ ਅੱਜ ਵੀ ਜਿਹੜੇ ਸੇ ਗਾਏ ਜਾਂਦੇ ਹਨ ਅਤੇ ਪਹਾੜੀ ਨਾਟੀ ਅੱਜ ਵੀ ਆਹਦੀ ਸਖੀਆਂ ਜਿਹੜੀ ਸੇ ਵਿਆਹੀ ਕਾਰਜੇ 'ਚ ਜ਼ਰੂਰ ਕਰਦੀ ਹਨ। ਨਾਟੀ ਇੱਥੋਂ ਦਾ ਜਿਹੜਾ ਸੇ ਪ੍ਰਸਿੱਧ ਲੋਕ ਨ੍ਰਿੱਤਯ ਹੈ। ਪਾਰੰਪਰਿਕ ਵੇਸ਼ਭੂਸ਼ਾ ਅਤੇ ਪਾਰੰਪਰਿਕ ਖਾਣ ਪੀਣ ਵੀ ਇੱਥੋਂ ਦੀ ਸੰਸਕ੍ਰਿਤੀ ਦਾ ਜਿਹੜਾ ਸੀ ਸਕਿਓ ਹਿੱਸਾ ਹੈ। ਹਿਮਾਚਲੀ ਸੰਸਕ੍ਰਿਤੀ ਸਿਰਫ ਰੀਤੀ ਰਿਵਾਜਾਂ ਅਤੇ ਪਰੰਪਰਾਏ ਤੱਕ ਹੀ ਸੀਮਿਤ ਨਹੀਂ ਹੈ, ਬਲਕਿ ਇੱਥੋਂ ਦੇ ਮਾਣੂਆਂ ਦੇ ਜੀਣ, ਪ੍ਰਕਿਰਤੀ ਕੰਨੇ ਉਹਨਾਂ ਦੇ ਸੰਬੰਧ, ਮਿਹਨਤ, ਸਾਦਗੀ ਅਤੇ ਆਪਸੀ ਭਾਈਚਾਰੇ ਦੀ ਪਹਿਚਾਣ ਵੀ ਹੈ। ਇਸ ਖਾਤਰ ਅਸਾਂ ਜੋ ਆਪਣੀ ਅਮੁੱਲ ਸੰਸਕ੍ਰਿਤਿਕ ਵਿਰਾਸਤ ਪਰ ਜਿਹੜਾ ਸੀ ਗਰਵ ਕਰਨਾ ਚਾਹੀਦਾ ਅਤੇ ਸਾਫ਼ ਸੁਥਰੇ ਤਾਜ਼ੇ ਪ੍ਰਾਕ੍ਰਿਤਿਕ ਵਾਤਾਵਰਨ 'ਚ ਅਸਾਂ ਦੇ ਹਿਮਾਚਲ ਦੇ ਮਾਣੂਆਂ ਦੀ ਸਿਹਤ ਜਿਹੜੀ ਸਹਿ ਵੀ ਖਰੀ ਰਹਿੰਦੀ। ਜੀ ਹਾਂ, ਅਤੇ ਆਪਣੀ ਸਿਹਤੀ ਜੋ ਬਰਕਰਾਰ ਰੱਖਣ ਵਾਸਤੇ ਅਸਾਂ ਆਪਣੀ ਹੋਰ ਵੀ ਮਦਦ ਜਿਹੜੀ ਅਸੀਂ ਕਰੀ ਸਕਦੇ। ਜੀ ਹਾਂ, ਘਰੇ ਕਬਾਰ ਖੁੱਲ੍ਹੇ ਵਾਤਾਵਰਨ 'ਚ ਯੋਗ ਅਪਣਾਈ ਕਰੀ ਤਣਾਵ ਮੁਕਤ ਰਹਿਣੇ 'ਚ ਅਸਾਂ ਜਿਹੜੀ ਸਿੱਖਿਆ ਆਪਣੀ ਮਦਦ ਜ਼ਰੂਰ ਕਰੀ ਸਕਦੀਆਂ। ਸਖੀਓ, ਅੱਜ ਅਸਾਂ ਦਾ ਜੀਣ ਜਿਹੜਾ ਸੀ ਬੜੀ ਤੇਜ਼ੀ ਕਨੇ ਬਦਲਵਾ ਕਰਦਾ ਹੈ ਨਾ। ਕਈ ਚਿੰਤਾ ਅਸਾਂ ਦੇ ਮਨ ਜੋ ਲੱਗੀ ਰਹਿੰਦੀ ਹੈ ਨਾ ਹਰ ਦਿਨ, ਮਤਲਬ ਨਿਆਣੇ ਦੀ ਪੜ੍ਹਾਈ ਹੈ ਜੋ ਲੇਕਰੀ ਹੋਈ ਗਈ ਗੱਲ, ਜਾਂ ਆਪਣੇ ਬੱਚਿਆਂ ਦੀ ਨੌਕਰੀ ਜੋ ਪੈਸੇ ਦੀ ਤੰਗੀ ਹੈ ਨਾ, ਘਰ ਪਰਿਵਾਰ ਵਿੱਚ ਕਈ ਕੁਛ ਜਿਹੜਾ ਸੀ ਹੁੰਦਾ ਰਹਿੰਦਾ, ਕਈ ਕੁਛ ਚੱਲਦਾ ਰਹਿੰਦਾ, ਇਹਨਾਂ ਸਾਰੀ ਚਿੰਤਾ ਕਰਨੇ ਅਸਾਂ ਦੇ ਜੀਣੇ 'ਚ ਤਣਾਵ ਜਿਹੜਾ ਸੀ ਵੱਧਦਾ ਰਹਿੰਦਾ ਜੀਣੇ 'ਚ। ਅਤੇ ਤਣਾਵ ਦਾ ਅਸਰ ਜਿਹੜਾ ਸੀ ਸਿਰਫ ਮਨੇ 'ਚ ਹੀ ਨਹੀਂ ਪਾਉਂਦਾ, ਬਲਕਿ ਅਸਾਂ ਦੇ ਸਰੀਰੇ ਪਰ ਵੀ ਇਸਦਾ ਅਸਰ ਜਿਹੜਾ ਸੀ ਪਾਉਂਦਾ। ਤਾਂ ਇਹਦੇ ਵਕਤ 'ਚ ਯੋਗ ਹੀ ਇੱਕ ਆਸਾਨ ਅਤੇ ਪ੍ਰਾਕ੍ਰਿਤਿਕ ਜਿਹੜਾ ਸੀ ਮਾਧਿਅਮ ਹੈ ਜਿਹੜਾ ਅਸਾਂ ਦੇ ਸਰੀਰੇ ਜੋ ਅਤੇ ਮਨੇ ਜੋ ਸੰਤੁਲਿਤ ਰੱਖਣ 'ਚ ਮਦਦ ਕਰ ਸਕਦਾ। ਇਸ ਖਾਤਰ ਬੋਲਦੇ ਵੀ ਹਨ ਨਾ ਕਿ ਯੋਗ ਅਪਣਾਉਣਾ ਤਣਾਵ ਭਗਾਉਣਾ ਅਤੇ ਜੀਣੇ 'ਚੋਂ ਜਿਹੜਾ ਸੀ ਖੁਸ਼ਹਾਲ ਬਣਾਉਣਾ ਹੈ। ਯੋਗ ਅਸਾਂ ਦੇ ਭਾਰਤ ਦੇਸ਼ ਦੀ ਪੁਰਾਣੀ ਪਰੰਪਰਾ ਦਾ ਮਹੱਤਵਪੂਰਨ ਹਿੱਸਾ ਹੈ। ਯੋਗ ਦਾ ਮਤਲਬ ਸਿੱਖਿਓ ਸਿਰਫ ਵਿਆਯਾਮ ਕਰਨਾ ਨਹੀਂ ਹੈ, ਬਲਕਿ ਸਰੀਰ, ਮਨ ਅਤੇ ਸਵਾਸਾਂ ਦੇ ਵਿੱਚ ਜਿਹੜਾ ਸੀ ਸੰਤੁਲਨ ਬਣਾਉਣਾ ਵੀ ਹੈ। ਯੋਗ 'ਚ ਅਸਾਂ ਆਸਨ, ਪ੍ਰਾਣਾਯਾਮ ਅਤੇ ਧਿਆਨ ਲਗਾਈ ਸਕਦੇ। ਚਲੋ ਅਸਾਂ ਰੋਜ਼ਾਨਾ ਇਸਦਾ ਅਭਿਆਸ ਕਰਦੇ ਤਾਂ ਅਸਾਂ ਜੋ ਆਰਾਮ ਅਤੇ ਮਾਨਸਿਕ ਸ਼ਾਂਤੀ ਜਿਹੜੀ ਸੀ ਮਹਿਸੂਸ ਹੁੰਦੀ। ਥੋੜ੍ਹੀ ਚਿੰਤਾ ਅਗਰ ਅਸਾਂ ਕਰਦੇ ਮੰਨੇ ਲਿਆ ਤਾਂ ਕੋਈ ਗੱਲ ਨਹੀਂ, ਪਰ ਅਗਰ ਸੋਚੀ ਸੋਚੀ ਕਰੀ ਅਸਾਂ ਬਿਨਾਂ ਮਤਲਬ ਬਿਮਾਰੀਆਂ ਪਾਏ ਲੈਂਦੇ ਨੇ, ਆਪਣਾ ਦਿਮਾਗ ਜਿਹੜਾ ਸੀ ਖਰਾਬ ਕਰ ਲੈਂਦੇ ਤਾਂ ਸਿਹਤ ਬਿਲਕੁਲ ਵੀ ਸਹੀ ਨਹੀਂ ਹੈ, ਹੈ ਨਾ, ਠੀਕ ਨਹੀਂ ਹੈ ਇਹ ਵਾਲੀ ਗਲਤ, ਕਿਉਂਕਿ ਇਸ ਕਨੇ ਆਹ ਜੋ ਕਈ ਤਰ੍ਹਾਂ ਦੀ ਬਿਮਾਰੀਆਂ ਲੱਗਣੇ ਦਾ ਡਰ ਰਹਿੰਦਾ। ਇਸ ਖਾਤਰ ਥੋੜ੍ਹਾ ਵਕਤ ਸਕਿਓ ਆਪਣੇ ਆਪੇ 'ਚ ਵੀ ਜ਼ਰੂਰ ਦੇਣਾ ਹੈ, ਹੈ ਨਾ। ਯੋਗ ਕੰਨੇ ਅਸਾਂ ਤਣਾਵ ਕਾ ਆਪਣੇ ਆਪੇ 'ਚੋਂ ਮੁਕਤ ਰੱਖੀ ਸਕਦੇ ਹਨ, ਯਾਨੀ ਚਾਲੂ ਅਸਾਂ ਯੋਗ, ਵਿਆਯਾਮ ਜਾਂ ਧਿਆਨ ਲਗਾਉਂਦੇ ਤਾਂ ਸਾਰੀ ਖਰੀ ਬੁਰੀ ਗੱਲਾਂ ਜਿਹੜੀਆਂ ਸਾਹਾਂ 'ਚੋਂ ਬੋਲੀ ਜਾਂਦੇ ਹੈ ਨਾ, ਅਸਾਂ ਮਤਲਬ ਕਿੱਥੋਂ ਇਹਨੇ ਕਿਹਾ ਹੈ, ਮਾਰੇ ਕਨੇ ਕਿਆ ਹੋਇਆ ਕਰਦਾ, ਸਭ ਕੁਛ ਸਾਹਾਂ 'ਚੋਂ ਬੋਲੀ ਜਾਂਦਾ। ਉਸ ਵਕਤ ਆਹਾਂ ਦੇ ਦਿਮਾਗੇ 'ਚੋਂ ਆਰਾਮ ਮਿਲਦਾ, ਸਕੂਨ ਮਿਲਦਾ। ਤਾਂ ਪਿਆਗਾ ਸ਼ਾਂਤ ਵਾਤਾਵਰਨ 'ਚ ਕੁਛ ਵਕਤ ਯੋਗ ਅਤੇ ਧਿਆਨ ਵਾਸਤੇ ਨਿਕਾਲਣਾ ਦਿਨੇ ਦੀ ਖਰੀ ਸ਼ੁਰੂਆਤ ਜਿਹੜਾ ਸੀ ਹੋ ਸਕਦਾ। ਹਾਲਾਂਕਿ ਯੋਗ ਦਾ ਅਭਿਆਸ ਆਪਣੀ ਕਸ਼ਮਤਾ ਦੇ ਹਿਸਾਬੇ ਕਨੇ ਕਰਨਾ ਚਾਹੀਦਾ। ਕਠਿਨ ਆਸਨ ਬਿਨਾਂ ਪ੍ਰਸ਼ਿਕਸ਼ਣ ਕਰਨੇ ਦੇ ਬਜਾਏ ਯੋਗਾ ਅਧਿਆਪਕ ਕਾ ਸਿੱਖੀ ਕਰੀ ਕਰਨਾ ਜਿਹੜਾ ਸੀ ਸਹੀ ਰਹਿੰਦਾ। ਇਸ ਕਨੇ ਆਸਾਂ ਦਾ ਸਰੀਰ ਲਚੀਲਾ ਬਣਦਾ, ਬਿਮਾਰੀਆਂ ਕਾਸਾ ਦੂਰ ਰਹਿੰਦੇ, ਅਤੇ ਯੋਗ ਕਰਨੇ ਦੇ ਕਿੰਨੇ ਕਿੰਨੇ ਪੂਰੀ ਨਿੰਦਰ ਲੈਣਾ, ਹੈ ਨਾ, ਔਰ ਸੰਤੁਲਿਤ ਖਾਣਾ ਖਾਣਾ, ਨਿਯਮਿਤ ਸਰੀਰਿਕ ਗਤੀਵਿਧੀ ਕਰਨਾ, ਪਰਿਵਾਰ ਅਤੇ ਆਪਣੀ ਸਹੇਲੀਆਂ ਕਿੰਨੇ ਖਰਾ ਸਮੇਂ ਬਿਤਾਉਣਾ ਜਿਹੜਾ ਸੀ ਜ਼ਰੂਰੀ ਹੈ। ਤਾਂ ਹੁਣ ਜ਼ਰੂਰੀ ਹੈ ਕਾਰਜਕ੍ਰਮ ਵਿੱਚ ਅਸਾਂ ਮਨੋਰੰਜਨ ਪਾਸੇ ਚੱਲਣ, ਕਨੇ ਸੁਣ ਲੈਣ ਇੱਕ ਹੋਰ ਪਿਆਰਾ ਦਿਆ ਲੋਕ ਗੀਤ, ਕਿਉਂਕਿ ਲੋਕ ਗੀਤ ਸੁਣਨਾ ਜਿਹੜਾ ਸੀ ਵੀ ਬੜਾ